0: ਤਾਪਸ
1: ਅਸੇ ਬਈ ਉਜਾਲਿਆ ਸੌਲ ਜੋਬ ਦਇਆ ਮੋਤ ਮਰ ਗਏ ਹੋਏ ਸਿਰ ਜੁਤਾਨ ਨਾ ਸ਼ੁਕਰੀਆ
0: ਜ਼ਲਨ ਦੇ ਸੈਨ ਸ਼ਮ ਦਾ ਜ਼ਹਿਰ ਵੇ
1: ਓ ਜੀ ਮਨ ਦੇ ਵਿੱਚ ਤਰਟ ਮਨ ਆਉਂਸ ਕਰ ਸੋ ਬਸ ਕਲ ਕਰਾ ਟਮ ਕਿਉਂ ਨਿਕਲਾ ਦਾ ਸ਼ਾ ਕੀ ਟਿਕਨਾ ਨਤਾ ਜੀ ਕਿਉਂ ਨਿਕਨਾ ਦਾ ਸਹੀ ਦੋ ਦਾ ਗਾ ਚ ਕਿਉਂ ਨਿਕਨਾ ਕਲ ਕਲ ਟਮ ਦਾ ਸਕੀ ਟਿਕਨਾ ਹਮ ਨਸ਼ਨਾ ਵਜ਼ੀਰ ਫਰੰਡ ਮਿਲ ਸਲਾਮ ਟੂ ਵਾ ਵਾ ਦਾ ਸੰਗ ਜੀ ਵਰਕ ਟੰਗ ਵਰਕ ਟੰਗ ਚੌਕਨਾ ਬਚੀਏ ਓਕੇ ਫਰਮ ਹਮ ਨਸ਼ਨਾ ਦੇਖੋ ਮਨ ਨਾ ਰੇਰ ਜੁਤਾ